0: ਸਮੇਤ ਵੱਖ ਵੱਖ ਮੁੱਦਿਆਂ ਤੇ ਵਿਰੋਧੀ ਧਿਰ ਦੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ ਜਦੋਂ ਲੋਕ ਸਭਾ ਦੀ ਕਾਰਵਾਈ ਦੁਪਹਿਰ 12 ਵਜੇ ਪਹਿਲੀ ਮੁਲਤਵੀ ਤੋਂ ਬਾਅਦ ਮੁੜ ਤੋਂ ਸ਼ੁਰੂ ਹੋਈ ਤਾਂ ਵਿਰੋਧੀ ਧਿਰ ਪੇਪਰ ਲੀਕ ਦੇ ਮੁੱਦੇ ਤੇ ਵਿਰੋਧ ਪ੍ਰਦਰਸ਼ਨ ਕਰ ਰਹੀ ਸੀ ਸਪੀਕਰ ਓਮ ਬਿਰਲਾ ਨੇ ਵਿਰੋਧੀ ਧਿਰ ਨੂੰ ਸਦਨ ਦੇ ਸੁਚਾਰੂ ਕੰਮਕਾਜ ਲਈ ਸਹਿਯੋਗ ਕਰਨ ਦੀ ਅਪੀਲ ਕੀਤੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜੀਜੂ ਨੇ ਕਿਹਾ ਕਿ ਸਰਕਾਰ ਨੀਟ ਪੇਪਰ ਲੀਕ ਮੁੱਦੇ ਤੇ ਚਰਚਾ ਲਈ ਪੂਰੀ ਤਰ੍ਹਾਂ ਤਿਆਰ ਹੈ ਉਨਾਂ ਕਿਹਾ ਕਿ ਸਰਕਾਰ ਪਹਿਲੇ ਦਿਨ ਤੋਂ ਹੀ ਚਰਚਾ ਵਾਸਤੇ ਤਿਆਰ ਹੈ ਮੰਤਰੀ ਨੇ ਕਿਹਾ ਕਿ ਸਦਨ ਵਿਚ ਕੋਈ ਵੀ ਚਰਚਾ ਸਥਾਪਿਤ ਨਿਯਮਾਂ ਦੇ ਤਹਿਤ ਹੋਣੀ ਚਾਹੀਦੀ ਹੈ ਤੇ ਇਸ ਲਈ ਢੁਕਵੇਂ ਪ੍ਰਬੰਧਾਂ ਦੀ ਲੋੜ ਹੁੰਦੀ ਹੈ ਉਨਾਂ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਦੇਸ਼ ਦੇ ਨੌਜਵਾਨਾਂ ਦੇ ਭਵਿੱਖ ਨੂੰ ਧਿਆਨ ਵਿਚ ਰੱਖਦੇ ਹੋਏ ਸਾਰੇ ਪੱਖਾਂ ਨੂੰ ਸ਼ਾਮਲ ਕਰਕੇ ਇਕ ਅਰਥਪੂਰਨ ਤੇ ਰਚਨਾਤਮਕ ਚਰਚਾ ਚਾਹੁੰਦੀ ਹੈ
1: ਸਰਕਾਰ ਨੀਟ ਪੇਪਰ ਲੀਕ ਕਾ ਚਰਚਾ ਕੇ ਲਈ ਪੂਰੀ ਤਰ੍ਹਾਂ ਸੇ ਤਿਆਰ ਹੈ ਔਰ ਹਮਨੇ ਪਹਿਲੇ ਦਿਨ ਸੇ ਕਹਾ ਹੈ ਜਬ ਚਰਚਾ ਹੋਤੀ ਹੈ ਤੋ ਕਿਸੀ ਨਿਯਮ ਕੇ ਤਹਿਤ ਹੋਣਾ ਪੜਤਾ ਹੈ ਔਰ ਇਸਕਾ ਵਿਵਸਥਾ ਬਣਾਉਣਾ ਪੜਤਾ ਹੈ ਮੈਂ ਅਨੁਰੋਧ ਕਰਤਾ ਹੂੰ ਕਿ ਚਰਚਾ ਕਬ ਹੋਣਾ ਹੈ ਕਿਤਨਾ ਲੰਬਾ ਚਰਚਾ ਹੋਣਾ ਹੈ ਔਰ ਕਿਸ ਨਿਯਮ ਕੇ ਤਹਿਤ ਹੋਣਾ ਹੈ ਮਾਨਯ ਸਪੀਕਰ ਮਹੋਦਯ ਸਾਰੇ ਪਾਰਟੀ ਕੇ ਫਲੋਰ ਲੀਡਰ ਸੇ ਬਾਤਚੀਤ ਕਰਕੇ ਇਸਕਾ ਨਿਰਣੇ ਕੀਆ ਜਾਏ
0: ਬੀਜੇਪੀ ਨੇ ਕਿਹੈ ਕਿ ਕੇਂਦਰ ਸਰਕਾਰ ਵਿਦਿਆਰਥੀਆਂ ਦੇ ਨਾਲ ਖੜੀ ਏ ਤੇ ਦੇਸ਼ ਦੇ ਨੌਜਵਾਨਾਂ ਦੇ ਭਵਿੱਖ ਦੀ ਰਾਖੀ ਕਰਨਾ ਸਰਕਾਰ ਦੀ ਮੁੱਖ ਤਰਜੀਹ ਏ ਅੱਜ ਨਵੀਂ ਦਿੱਲੀ ਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬੀਜੇਪੀ ਦੇ ਸੰਸਦ ਮੈਂਬਰ ਬਾਂਸੁਰੀ ਸਵਰਾਜ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਬੀਜੇਪੀ ਸਰਕਾਰ ਨੇ ਵਿਕਸਿਤ ਭਾਰਤ ਨੂੰ ਮਜ਼ਬੂਤ ਕਰਨ ਲਈ ਨੌਜਵਾਨਾਂ ਦੀ ਅਗਵਾਈ ਵਾਲੇ ਵਿਕਾਸ ਦੇ ਮੰਤਰ ਨੂੰ ਆਧਾਰ ਬਣਾਇਐ ਉਨਾਂ ਕਿਹਾ ਕਿ ਨੀਟ ਦੀ ਮੁੜ ਪ੍ਰੀਖਿਆ ਸਿਰਫ 37 ਦਿਨਾਂ ਚ ਕਰਵਾਈ ਗਈ ਤੇ ਨਤੀਜੇ 25 ਦਿਨਾਂ ਦੇ ਅੰਦਰ ਅੰਦਰ ਐਲਾਨ ਦਿੱਤੇ ਗਏ ਉਨਾਂ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਸਰਕਾਰ ਨੇ ਤੁਰੰਤ ਕਾਰਵਾਈ ਕਰਦਿਆਂ ਪੇਪਰ ਲੀਕ ਵਿਚ ਸ਼ਾਮਲ 13 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤੈ ਤੇ ਹੁਣ ਉਹ ਸਾਰੇ ਜੇਲ੍ਹ ਵਿਚ ਨੇ ਉਨਾਂ ਕਿਹਾ ਕਿ ਮੁਲਜ਼ਮਾਂ ਨੂੰ ਛੇਤੀ ਤੋਂ ਛੇਤੀ ਸਖ਼ਤ ਸਜ਼ਾ ਦਿੱਤੀ ਜਾਵੇਗੀ ਭਾਰਤੀ ਜਨਤਾ ਪਾਰਟੀ ਨੇ ਕੱਲ੍ਹ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਗੇਟ ਦੇ ਬਾਹਰ ਬਿਨਾਂ ਇਜਾਜ਼ਤ ਧਰਨਾ ਦੇਣ ਲਈ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਸਖ਼ਤ ਨਿੰਦਾ ਕੀਤੀ ਹੈ ਨਵੀਂ ਦਿੱਲੀ ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਜੇਪੀ ਦੇ ਸੰਸਦ ਮੈਂਬਰ ਰਵੀ ਸ਼ੰਕਰ ਪ੍ਰਸਾਦ ਨੇ ਇਸ ਨੂੰ ਭਾਰਤ ਦੇ ਲੋਕਤੰਤਰ ਦੇ ਇਤਿਹਾਸ ਚ ਇਕ ਸ਼ਰਮਨਾਕ ਦਿਨ ਦਸਿਆ ਉਨਾਂ ਕਿਹਾ ਕਿ ਸ੍ਰੀ ਗਾਂਧੀ ਨੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੀ ਮਾਣ ਮਰਿਆਦਾ ਨੂੰ ਜਾਣਦੇ ਹੋਏ ਵੀ ਗੈਰ ਜ਼ਿੰਮੇਵਾਰਾਨਾ ਵਿਹਾਰ ਕੀਤੈ ਸੁਰੱਖਿਆ ਪ੍ਰੋਟੋਕਾਲ ਦੀ ਮਹੱਤਤਾ ਤੇ ਜ਼ੋਰ ਦਿੰਦਿਆਂ ਬੀਜੇਪੀ ਸੰਸਦ ਮੈਂਬਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਸਭ ਤੋਂ ਅਹਿਮ ਹੈ ਦਿੱਲੀ ਮੈਟਰੋ ਨੇ ਦਸਿਆ ਕਿ ਸੁਰੱਖਿਆ ਕਾਰਨਾਂ ਕਰਕੇ ਰਾਸ਼ਟਰੀ ਰਾਜਧਾਨੀ ਦੇ 16 ਮੈਟਰੋ ਸਟੇਸ਼ਨ ਅਗਲੇ ਨੋਟਿਸ ਤੱਕ ਬੰਦ ਰਹਿਣਗੇ ਇਨ੍ਹਾਂ ਵਿਚ ਲੋਕ ਕਲਿਆਣ ਮਾਰਗ ਰਾਜੀਵ ਚੌਕ ਪਟੇਲ ਚੌਕ ਰਾਮਕ੍ਰਿਸ਼ਨ ਆਸ਼ਰਮ ਮਾਰਗ ਬਾਰਾ ਖੰਬਾ ਰੋਡ ਸੁਪਰੀਮ ਕੋਰਟ ਸੇਵਾ ਤੀਰਥ ਜਨਪਥ ਮੰਡੀ ਹਾਊਸ ਕੇਂਦਰੀ ਸਕੱਤਰੇਤ ਆਈਟੀਓ ਦਿੱਲੀ ਗੇਟ ਇੰਦਰਪ੍ਰਸਥ ਖਾਨ ਮਾਰਕੀਟ ਜ਼ੋਰਬਾਗ ਅਤੇ ਸ਼ਿਵਾਜੀ ਸਟੇਡੀਅਮ ਸ਼ਾਮਲ ਨੇ ਹਾਲਾਂਕਿ ਦਿੱਲੀ ਮੈਟਰੋ ਨੇ ਕਿਹੈ ਕਿ ਰਾਜੀਵ ਚੌਕ ਮੰਡੀ ਹਾਊਸ ਤੇ ਕੇਂਦਰੀ ਸਕੱਤਰੇਤ ਵਿਖੇ ਇੰਟਰਚੇਂਜ ਸਹੂਲਤ ਉਪਲਬਧ ਹੋਵੇਗੀ ਵਿਦੇਸ਼ ਮੰਤਰੀ ਡਾ ਜੈ ਸ਼ੰਕਰ ਨੇ ਅੱਜ ਫਿਲੀਪੀਨਸ ਦੇ ਮਨੀਲਾ ਵਿਚ ਹੋਈ ਕੁਆਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿਚ ਹਿੱਸਾ ਲਿਆ ਇਕ ਸਾਂਝੇ ਬਿਆਨ ਵਿਚ ਭਾਰਤ ਜਾਪਾਨ ਆਸਟ੍ਰੇਲੀਆ ਤੇ ਅਮਰੀਕਾ ਨੇ ਇਕ ਆਜ਼ਾਦ ਤੇ ਖੁੱਲੇ ਹਿੰਦ ਪ੍ਰਸ਼ਾਂਤ ਖੇਤਰ ਨੂੰ ਮਜ਼ਬੂਤ ਕਰਨ ਅਤੇ ਆਸੀਆਨ ਦੀ ਏਕਤਾ ਅਤੇ ਆਪਣੇ ਟੁੱਟ ਸਮਰਥਨ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਹੈ ਮੀਟਿੰਗ ਦੌਰਾਨ ਉਨਾਂ ਨੇ ਖੇਤਰੀ ਚੁਣੌਤੀਆਂ ਤੇ ਹਿੰਦ ਪ੍ਰਸ਼ਾਂਤ ਲਈ ਆਸੀਆਨ ਦੇ ਦ੍ਰਿਸ਼ਟੀਕੋਣ ਦਾ ਸਮਰਥਨ ਕਰਨ ਦੇ ਮੌਕਿਆਂ ਤੇ ਧਿਆਨ ਕੇਂਦਰਿਤ ਕੀਤਾ ਇਨ੍ਹਾਂ ਚਰਚਾਵਾਂ ਚ ਸਮੁੰਦਰੀ ਤੇ ਅੰਤਰਰਾਸ਼ਟਰੀ ਸੁਰੱਖਿਆ ਆਰਥਿਕ ਖੁਸ਼ਹਾਲੀ ਮਹੱਤਵਪੂਰਨ ਤੇ ਉਭਰਦੀਆਂ ਤਕਨਾਲੋਜੀਆਂ ਅਤੇ ਐਮਰਜੈਂਸੀ ਪ੍ਰਤੀਕਿਰਿਆ ਸ਼ਾਮਲ ਸੀ ਕੁਆਡ ਵਿਦੇਸ਼ ਮੰਤਰੀਆਂ ਨੇ ਸਹਿਮਤੀ ਜਤਾਈ ਕਿ ਹਿੰਦ ਪ੍ਰਸ਼ਾਂਤ ਸਮੁੰਦਰੀ ਖੇਤਰ ਚ ਸ਼ਾਂਤੀ ਤੇ ਸਥਿਰਤਾ ਖੇਤਰ ਦੀ ਸੁਰੱਖਿਆ ਤੇ ਖੁਸ਼ਹਾਲੀ ਲਈ ਬੁਨਿਆਦੀ ਤੱਤ ਹੈ ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @RNU ਜਲੰਧਰ ਸਾਡਾ ਫੇਸਬੁੱਕ ਪੇਜ ਹੈ RNU-EIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @EIR ਜਲੰਧਰ ਭਾਰਤੀ ਜਲ ਸੈਨਾ ਨੇ ਅੱਜ ਕਰਨਾਟਕ ਦੇ ਕਾਰਵਾ ਚ ਪਣਡੁੱਬੀ ਵਿਰੋਧੀ ਸਮੁੰਦਰੀ ਜੰਗੀ ਜਹਾਜ਼ INS ਮਾਲਵਨ ਨੂੰ ਆਪਣੇ ਬੇੜੇ ਵਿਚ ਸ਼ਾਮਲ ਕੀਤਾ ਇਸ ਸਮਾਰੋਹ ਵਿਚ ਭਾਰਤੀ ਹਵਾਈ ਸੈਨਾ ਏਅਰ ਚੀਫ਼ ਮਾਰਸ਼ਲ APC ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਪੱਛਮੀ ਜਲ ਸੈਨਾ ਕਮਾਂਡ ਦੇ ਵਾਈਸ ਐਡਮਿਰਲ ਸੰਜੇ ਵਾਤਸਿਆਨ ਕੋਚੀਨ ਸ਼ਿਪਯਾਰਡ ਲਿਮਟਿਡ ਦੇ ਨੁਮਾਇੰਦੇ ਸੀਨੀਅਰ ਜਲ ਸੈਨਾ ਅਧਿਕਾਰੀ ਤੇ ਹੋਰ ਮਹਿਮਾਨ ਵੀ ਇਸ ਮੌਕੇ ਮੌਜੂਦ ਰਹੇ INS ਮਾਲਵਨ ਨੂੰ ਤਿਆਰ ਕਰਨ ਵਿਚ 80% ਤੋਂ ਵੱਧ ਸਵਦੇਸ਼ੀ ਉਪਕਰਨਾਂ ਤੇ ਤਕਨਾਲੋਜੀ ਦੀ ਵਰਤੋਂ ਕੀਤੀ ਗਈ ਹੈ ਭਾਰਤੀ ਜਲ ਸੈਨਾ ਨੇ ਇਸ ਸਾਲ 7 ਜੰਗੀ ਜਹਾਜ਼ਾਂ ਨੂੰ ਬੇੜੇ ਚ ਸ਼ਾਮਲ ਕੀਤੈ ਸਾਲ ਦੇ ਅਖੀਰ ਤੱਕ ਕਰੀਬ 12 ਜੰਗੀ ਜਹਾਜ਼ਾਂ ਨੂੰ ਸ਼ਾਮਲ ਕਰਨ ਦੀ ਯੋਜਨਾ ਇਸ ਮੌਕੇ ਬੋਲਦਿਆਂ ਏਅਰ ਚੀਫ਼ ਮਾਰਸ਼ਲ APC ਸਿੰਘ ਨੇ ਆਤਮ ਨਿਰਭਰਤਾ ਲਈ ਜਲ ਸੈਨਾ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ
2: आत्मनिर्भर भारत जो हमने एक सपना देखा है हम उसके बहुत करीब आई जा रहे हैं बहुत जल्दी इंडियन नेवी ने ये सपना अपना लिया था हम लोगों ने देर करी है बल्कि बिकॉज वेरियस सेक्टर्स टेक डिफरेंट टाइम्स टू ग्रो एंड आई थिंक इन एज फार एज नेवल शिप बिल्डिंग इज कंसर्न इंडिया हैज ऑलवेज हैड एन एज एंड वी हैव कैरीड आवर लेगेसी फॉरवर्ड एंड इन मेकिंग शिप्स सो वेरी गुड प्रोग्रेस हैज बीन मेड इन आत्मनिर्भरता एज फार एज शिप बिल्डिंग इज कंसर्न
0: स्पेन के बार्सिलोना

0: ਵਾਲੀ ਚੰਡੀਗੜ੍ਹ ਦੇ ਵਿਰਾਸਤੀ ਫਰਨੀਚਰ ਦੀ ਨਿਲਾਮੀ ਚੰਡੀਗੜ੍ਹ ਪ੍ਰਸ਼ਾਸਨ ਦੀ ਬੇਨਤੀ ਤੇ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਤੁਰੰਤ ਦਖਲ ਤੋਂ ਬਾਅਦ ਰੋਕ ਦਿੱਤੀ ਗਈ ਏ। ਅਧਿਕਾਰਤ ਸੂਤਰਾਂ ਮੁਤਾਬਕ ਵਿਦੇਸ਼ ਮੰਤਰਾਲੇ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਸੂਚਿਤ ਕੀਤੈ ਕਿ ਸਪੇਨ ਸਥਿਤ ਭਾਰਤੀ ਦੂਤਘਰ ਦੇ ਦਖਲ ਤੋਂ ਬਾਅਦ ਸਬੰਧਤ ਵਿਰਾਸਤੀ ਫਰਨੀਚਰ ਨੂੰ ਨਿਲਾਮੀ ਤੋਂ ਹਟਾ ਲਿਆ ਗਿਐ। ਦਸਿਆ ਜਾਂਦੈ ਕਿ ਇਹ ਫਰਨੀਚਰ ਚੰਡੀਗੜ੍ਹ ਦੀ ਸੰਸਥਾਗਤ ਵਿਰਾਸਤ ਦਾ ਹਿੱਸਾ ਏ ਤੇ ਸ਼ਹਿਰ ਦੇ ਮਸ਼ਹੂਰ ਆਧੁਨਿਕ ਆਰਕੀਟੈਕਚਰ ਨਾਲ ਜੁੜਿਆ ਹੋਇਐ। ਪੰਜਾਬ ਨੂੰ ਆਉਂਦੇ ਸਾਉਣੀ ਖਰੀਦ ਸੀਜ਼ਨ ਦੌਰਾਨ ਕੇਂਦਰੀ ਪੂਲ ਵਾਸਤੇ 180 ਲੱਖ ਮੀਟ੍ਰਿਕ ਟਨ ਝੋਨਾ ਖਰੀਦਣ ਲਈ ਕਿਹਾ ਗਿਐ। ਇਸ ਬਾਰੇ ਕੱਲ੍ਹ ਚੰਡੀਗੜ੍ਹ ਵਿਖੇ ਹੋਈ ਪੰਜਾਬ ਦੇ ਮੰਤਰੀ ਸਮੂਹ ਦੀ ਮੀਟਿੰਗ ਦੌਰਾਨ ਵਿਚਾਰ ਵਟਾਂਦਰਾ ਕੀਤਾ ਗਿਆ। ਸਬੰਧਤ ਸੂਬਾ ਅਧਿਕਾਰੀਆਂ ਨੇ ਮੰਤਰੀਆਂ ਨੂੰ ਭਾਰਤ ਸਰਕਾਰ ਦੀ ਮੰਗ ਬਾਰੇ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਕਿਹੈ ਕਿ ਝੋਨਾ 2462 ਰੁਪਏ ਪ੍ਰਤੀ ਕੁਇੰਟਲ ਦੇ ਘੱਟੋ ਘੱਟ ਸਮਰਥਨ ਮੁੱਲ ਤੇ ਖਰੀਦਿਆ ਜਾਏਗਾ। ਮੰਤਰੀਆਂ ਨੂੰ ਇਹ ਵੀ ਦਸਿਆ ਗਿਆ ਕਿ ਮੌਜੁਦਾ ਸਾਲ ਜਨਵਰੀ ਤੋਂ ਜੁਲਾਈ ਤੱਕ ਪੰਜਾਬ ਤੋਂ 75,67,000 ਮੀਟ੍ਰਿਕ ਟਨ ਅਨਾਜ ਦੀ ਚੁਕਾਈ ਹੋ ਗਈ ਏ, ਜਿਸ ਵਿਚੋਂ 37,13,000 ਮੀਟ੍ਰਿਕ ਟਨ ਕਣਕ ਤੇ 38,54,000 ਮੀਟ੍ਰਿਕ ਟਨ ਝੋਨਾ ਸ਼ਾਮਲ ਏ। ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ, ਖੁਰਾਕ ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਤੇ ਜਲ ਸਰੋਤ ਮੰਤਰੀ ਦੀ ਸ਼ਮੂਲੀਅਤ ਵਾਲੇ ਮੰਤਰੀ ਸਮੂਹ ਦੀ ਮੀਟਿੰਗ ਆਉਣ ਵਾਲੇ ਝੋਨੇ ਦੀ ਖਰੀਦ ਸੀਜ਼ਨ 2026-27 ਤੇ ਕਣਕ ਦੇ ਖਰੀਦ ਸੀਜ਼ਨ 2027-28 ਦੇ ਪ੍ਰਬੰਧਾਂ ਦੀ ਸਮੀਖਿਆ ਕਰਨ ਲਈ ਹੋਈ ਸੀ। ਭਾਰਤ ਨੇ ਆਪਣੇ ਬ੍ਰਿਕਸ 2026 ਦੀ ਪ੍ਰਧਾਨਗੀ ਹੇਠ ਕੱਲ੍ਹ ਚੰਡੀਗੜ੍ਹ ਵਿਚ ਰਵਾਇਤੀ ਪੁਰਖ ਤੇ ਏਕੀਕ੍ਰਿਤ ਦਵਾਈ ਤੇ ਬ੍ਰਿਕਸ ਮੀਟਿੰਗ ਦੀ ਮੇਜ਼ਬਾਨੀ ਕੀਤੀ। ਇਹ ਮੀਟਿੰਗ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਤੇ ਆਯੁਸ਼ ਮੰਤਰਾਲੇ ਵੱਲੋਂ ਸਾਂਝੇ ਤੌਰ ਤੇ ਆਯੋਜਿਤ ਬ੍ਰਿਕਸ ਹੈਲਥ ਟਰੈਕ ਸਮਾਗਮਾਂ ਦੇ ਇਕ ਵਿਸ਼ਾਲ 4 ਦਿਨਾਂ ਜਸ਼ਨ ਦਾ ਹਿੱਸਾ ਏ। ਇਸ ਮੀਟਿੰਗ ਵਿਚ ਸੀਨੀਅਰ ਸਰਕਾਰੀ ਅਧਿਕਾਰੀਆਂ, ਤਕਨੀਕੀ ਮਾਹਰਾਂ ਤੇ ਬ੍ਰਿਕਸ ਮੈਂਬਰ ਦੇਸ਼ਾਂ ਦੇ ਨੁਮਾਇੰਦਿਆਂ ਨੇ ਬਹੁਪੱਖੀ ਸਹਿਯੋਗ ਨੂੰ ਮਜ਼ਬੂਤ ਕਰਨ, ਗਿਆਨ ਤੇ ਵਿਧੀਆਂ ਅਭਿਆਸਾਂ ਦੇ ਆਦਾਨ ਪ੍ਰਦਾਨ ਨੂੰ ਉਤਸ਼ਾਹਿਤ ਕਰਨ ਤੇ ਧਿਆਨ ਕੇਂਦਰਿਤ ਕੀਤਾ। ਅੱਜ ਦੂਜੇ ਦਿਨ ਬ੍ਰਿਕਸ ਸਿਹਤ ਮੰਤਰੀਆਂ ਦੀ ਮੀਟਿੰਗ ਚੰਡੀਗੜ੍ਹ ਵਿਚ ਹੋ ਰਹੀ ਏ। ਮੌਸਮ ਵਿਭਾਗ ਨੇ ਅਗਲੇ 2 ਤੋਂ 3 ਦਿਨਾਂ ਦੌਰਾਨ ਪੰਜਾਬ, ਪੂਰਬੀ ਰਾਜਸਥਾਨ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਤੇ ਲੱਦਾਖ 'ਚ ਭਾਰੀ ਬਾਰਿਸ਼ ਹੋਣ ਦੀ ਪੇਸ਼ੀਨਗੋਈ ਕੀਤੀ ਏ। ਉਧਰ ਜੰਮੂ ਕਸ਼ਮੀਰ ਦੇ ਕਟੜਾ ਅਤੇ ਤ੍ਰਿਕੁਟਾ ਪਹਾੜੀਆਂ 'ਚ ਖਰਾਬ ਮੌਸਮ ਕਾਰਨ ਅੱਜ ਲਗਾਤਾਰ 4 ਦਿਨ ਵੀ ਸ੍ਰੀ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਮੁਲਤਵੀ ਰਹੀ। ਯਾਤਰਾ ਕਰਨ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਖਰਾਬ ਮੌਸਮ ਕਾਰਨ ਤੀਰਥ ਯਾਤਰਾ ਨੂੰ ਅਸਥਾਈ ਤੌਰ ਤੇ ਮੁਲਤਵੀ ਕਰ ਦਿੱਤਾ ਗਿਐ। ਅਧਿਕਾਰੀਆਂ ਨੇ ਸ਼ਰਧਾਲੂਆਂ ਨੂੰ ਮੌਸਮ ਵਿਚ ਸੁਧਾਰ ਹੋਣ ਤੇ ਯਾਤਰਾ ਤੇ ਮੁੜ ਸ਼ੁਰੂ ਹੋਣ ਤੱਕ ਧੀਰਜ ਬਣਾਈ ਰੱਖਣ ਤੇ ਅਧਿਕਾਰਤ ਸਲਾਹ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਏ। ਜੰਮੂ ਕਸ਼ਮੀਰ ਦੇ ਕਿਸ਼ਤਵਾੜ ਵਿਚ ਪੁਲਿਸ ਨੇ ਦਹਿਸ਼ਤਗਰਦਾਂ ਦੀ ਮਦਦ ਕਰਨ ਦੇ ਇਲਜ਼ਾਮ ਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤੈ। ਮੁਲਜ਼ਮ ਛਤਰੂ ਖੇਤਰ ਚ ਕੰਮ ਕਰ ਰਹੇ ਵਿਦੇਸ਼ੀ ਦਹਿਸ਼ਤਗਰਦਾਂ ਦੀ ਸਹਾਇਤਾ ਕਰ ਰਿਹਾ ਸੀ। ਉਸ ਦੀ ਪਛਾਣ ਮੁਹੰਮਦ ਰਫੀਕ ਨਾਇਕ ਵਜੋਂ ਹੋਈ ਏ, ਜੋ ਸਿੰਘਪੁਰ ਦੇ ਦਾਵਾਥਰ ਦਾ ਰਹਿਣ ਵਾਲਾ ਏ। ਸਕੁਐਸ਼ ਵਿਚ ਭਾਰਤ ਦੇ ਅਨਾਹਤ ਸਿੰਘ ਅਤੇ ਆਰਿਆਵੀਰ ਦੀਵਾਨ ਵਿਸ਼ਵ ਜੂਨੀਅਰ ਵਿਅਕਤੀਗਤ ਚੈਂਪੀਅਨਸ਼ਿਪ ਦੇ ਪ੍ਰੀ ਕੁਆਟਰ ਫਾਈਨਲ ਵਿਚ ਪਹੁੰਚ ਗਏ ਨੇ। ਮਹਿਲਾ ਵਰਗ ਵਿਚ ਚੋਟੀ ਦਾ ਦਰਜਾ ਪ੍ਰਾਪਤ ਅਨਾਹਤ ਨੇ ਰਾਊਂਡ ਆਫ 32 ਹਾਂਗਕਾਂਗ ਦੀ ਪੂਈ ਯਿਨ ਚੋਲੇਯੂ ਨੂੰ ਹਰਾਇਆ। ਤੇ ਆਖਰ ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਨੀਟ ਪ੍ਰੀਖਿਆ ਪੇਪਰ ਲੀਕ ਸਮੇਤ ਵੱਖ ਵੱਖ ਮੁੱਦਿਆਂ ਤੇ ਵਿਰੋਧੀ ਧਿਰ ਦੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਦੁਪਹਿਰ 2 ਵਜੇ ਤੱਕ ਮੁਲਤਵੀ ਕੀਤੀ ਗਈ। ਵਿਦੇਸ਼ ਮੰਤਰੀ ਡਾ ਅਜੈ ਸ਼ੰਕਰ ਨੇ ਅੱਜ ਫਿਲੀਪੀਨਜ਼ ਦੇ ਮਨੀਲਾ 'ਚ ਹੋਈ ਕੁਆਡ ਵਿਦੇਸ਼ ਮੰਤਰੀਆਂ ਦੀ ਮੀਟਿੰਗ 'ਚ ਸ਼ਿਰਕਤ ਕੀਤੀ। ਭਾਰਤੀ ਜਲ ਸੈਨਾ ਵੱਲੋਂ ਕਰਨਾਟਕ ਦੇ ਕਾਰਵਾਰ 'ਚ ਪਣਡੁੱਬੀ ਵਿਰੋਧੀ ਸਮੁੰਦਰੀ ਜੰਗੀ ਜਹਾਜ਼ INS ਮਾਲਵਨ ਆਪਣੇ ਬੇੜੇ 'ਚ ਸ਼ਾਮਲ। ਪੰਜਾਬ ਨੂੰ ਆਉਂਦੇ ਸਾਉਣੀ ਖਰੀਦ ਸੀਜ਼ਨ ਦੌਰਾਨ ਕੇਂਦਰੀ ਪੂਲ ਵਾਸਤੇ 180 ਲੱਖ ਮੀਟ੍ਰਿਕ ਟਨ ਝੋਨਾ ਖਰੀਦਣ ਲਈ ਕਿਹਾ ਗਿਆ ਅਤੇ ਸਕੁਐਸ਼ ਵਿਚ ਭਾਰਤ ਦੇ ਅਨਾਹਤ ਸਿੰਘ ਤੇ ਆਰਿਆਵੀਰ ਦੀਵਾਨ ਵਿਸ਼ਵ ਜੂਨੀਅਰ ਵਿਅਕਤੀਗਤ ਚੈਂਪੀਅਨਸ਼ਿਪ ਦੇ ਪ੍ਰੀ ਕੁਆਟਰ ਫਾਈਨਲ 'ਚ ਪਹੁੰਚੇ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20 ਤੇ। ਨਮਸਕਾਰ।
1: ਆਦਾਬ, ਇਹ ਆਕਾਸ਼ਵਾਣੀ ਹੈ। ਖ਼ਬਰੋਂ ਕੇ ਸਾਥ ਮੈਂ ਨੀਤਿਕਾ ਤਿਆਗੀ। नीट पेपर इफ्शा होने के मामले पर पार्लियामेंट में तातुल जारी है। सरकार के बहस के लिए तैयार होने के बावजूद दोनों ऐवानों की कार्रवाई अपोजिशन के शोरगुल की वजह से मुलतवी करनी पड़ी। अब दोस्त शिकन INS मालवन को भारतीय बहरिया में शामिल किया गया है, जिससे बहरी सिक्योरिटी मुस्तहकम होगी। कोड मुल्कों के वज़राए खारिजा ने मनीला में अपनी मीटिंग में भारत बहरुल काहिल को आजादाना और खुला बनाए रखने के अपने अज़्म को दोहराया है। असम में मरने वालों की तादाद बढ़कर 31 हो गई है। मुख्तलिफ अजला में सैलाब की सूरत हाल संगीन बताई जाती है। भारत के मौसमियात के महकमे ने अगले 2 दिन के दौरान गुजरात, पश्चिमी महाराष्ट्र और गोवा के कुछ हिस्सों में मूसलाधार बारिश के लिए रेड अलर्ट जारी किया है। और भारत के बैडमिंटन खिलाड़ी चाइना ओपन बैडमिंटन टूर्नामेंट में इंडोनेशिया के अल्वी फरहान को हराकर प्री क्वार्टर फाइनल में पहुंच गए हैं। अब खबरें तफसील से। पार्लियामेंट के दोनों ऐवानों की कार्य